ਬਿਜੋਤੇ ਹਾਲੇ ਆਹੀ ਜਾਵਾਂ ਬਿਜੋਤੇ ਹਾਲੇ ਬਿਜੋਤੇ ਹਾਲੇ ਆਹੀ ਜਾਵਾਂ ਬਿਜੋਤੇ ਹਾਲੇ ਆਹੀ ਜਾਵਾਂ ਬਿਜੋਤੇ ਹਾਲੇ ਆਹੀ ਜਾਵਾਂ ਬਿਜੋਤੇ ਹਾਲੇ।